0: ਨੀ ਮਾਏ ਮੈਨੂੰ ਖੇੜਿਆਂ ਦੀ ਗੱਲ ਨਾ ਆਖ। ਇਸ ਕਾਫੀ ਕੀ ਪ੍ਰਸਤੁਤੀ ਕਾ ਮੁੱਖ ਵਿਸ਼ੇ ਈਸ਼ਵਰੀ ਪ੍ਰੇਮ, ਅਟੁੱਟ ਭਗਤੀ ਔਰ ਅਧਿਆਤਮਿਕ ਮਿਲਨ ਹੈ। ਹੀਰ ਕਾ ਖੇੜੋਂ ਕੋ ਸਵੀਕਾਰ ਕਰਨੇ ਸੇ ਇਨਕਾਰ ਕਰਨਾ, ਆਤਮਾ ਦੁਆਰਾ ਸੰਸਾਰਿਕ ਮੋਹ ਮਾਇਆ ਕੋ ਠੁਕਰਾਨੇ ਔਰ ਆਪਣੇ ਪ੍ਰਿਯਤਮ ਜੋ ਈਸ਼ਵਰ ਕਾ ਪ੍ਰਤੀਕ ਹੈ ਕੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣੇ ਕਾ ਪ੍ਰਤੀਕ ਹੈ।
1: The central theme of this kafi revolves around divine love, unwavering devotion, and spiritual union. Heer's refusal to accept the kheedas symbolizes the soul's rejection of worldly attachments and its complete surrender to the beloved Ranjha, who represents the divine.